0: ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: Olive Sonor Radio Network, Qatar's number one Asian radio network.
2: Hi Radio Olive 106.3 listeners, this is Akshay Kumar.
3: और मेरे और मेरे परिवार वालों की तरफ से आप सभी सुनने वालों को Happy Independence Day.
4: You are listening to Radio Olive 106.3 FM.